ਅਜੂ ਸੁਹਾਣ ਕਾਰਜਕ੍ਰਮ ਅਸੀਂ ਵਧਾਉਂਦਾ ਸੀ ਭਗਤ ਜੋਤ ਸਿੰਘ ਅੱਜ ਅਸੀਂ ਬਾ ਕਲਾਮ ਪੇਸ਼ ਕਰਦਾ ਸੀ ਸਭ ਖਾਂ ਪਹਿਲੀ ਪੇਸ਼ ਆਹੇ ਭਗਤ ਪ੍ਰੀਤਮ ਜੇ ਆਵਾਜ਼ ਮੇ ਮੋਮਲ ਰਾਣੋ ਜੀ ਲੋਕ ਕਹਾਣੀ।